0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਦਿਸ ਇਜ਼ FM 101

0: there's music, and then there's magic. One Above, FM 101.
1: Herbal expert, Professor Suleiman De Tibbi Mashware.
2: اسلام علیکم سونے پین پراو تے میرے بزرگو تواڈی میزبان سائما تواڈی خدمت وچ
1: ہربل ایکسپرٹ پروفیسر سلیمان
2: دے طبی مشورے لے کے حاضر ہے پین پراو مینوں یقین ہے کہ تسی اس پروگرام نوں اڈیک رہے ہوو گے کیونکہ میں اس پروگرام وچ ملک دے بہت ہی مشہور طبیب جناب پروفیسر سلیمان صاحب نال تواڈی ملاقات کروانی ہے سونے پین پراو پہلا تسی نوٹ فرماؤ ساڈا پتہ تے فون نمبرز
1: سلیمان دوا خانہ رجسٹرڈ پل فلائی اوور بالمقابل مینار پاکستان مین راوی روڈ لاہور فون نمبر 042-377-27160 یعنی 042-377-27160 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com
2: جی پین پرو ਪਤਾ ਤੁਹਾਨੂੰ ਮਿਲ ਗਿਆ ਹੁਣ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਮਸ਼ਵਰਾ ਕਰਨ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕਦੇ ਹੋ ਪੈਨ ਪ੍ਰੋ ਉਡੀਕਾਂ ਮੁੱਕ ਗਈਆਂ ਅਤੇ ਮਿਲਨੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਲੇਮਾਨ ਸਾਹਿਬ ਅੱਜ ਮੈਂ ਹਾਲ ਚਾਲ ਨਹੀਂ ਪੁੱਛਾਂਗੀ ਕਿਉਂਕਿ ਤੁਸੀਂ ਆਪ ਹੀ ਕਿਹਾ ਸੀ ਕਿ ਹਾਲ ਪੁੱਛਿਆ ਕਰੋ ਚਾਲ ਤਾਂ ਸਾਰਿਆਂ ਦੀ ਵੱਖਰੀ ਵੱਖਰੀ ਹੁੰਦੀ ਹੈ ਇਸ ਲਈ ਸੁਣਾਓ ਖੈਰ ਖਰੀਅਤ ਹੈ
3: ਸਹਿਮਾ ਜੀ ਹੁਣ ਤਾਂ ਤੁਸੀਂ ਠੀਕ ਪੁੱਛਿਆ ਹੈ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਲਕੁਲ ਖਰੀਅਤ ਹੈ ਅਤੇ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਦੁਆ ਕਰਨਾ ਵਾਂ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸ਼ਿਫਾ ਤਾ ਫਰਮਾਏ
2: ਆਮੀਨ ਸੁਮਾ ਆਮੀਨ ਸੁਲੇਮਾਨ ਸਾਹਿਬ
1: ਈਮੇਲਸ ਤੇ ਐਸਐਮਐਸ
2: ਨੀਆਂ ਨੇ ਕਿ ਮੈਂ ਪੜ੍ਹਦੇ ਨਹੀਂ ਥੱਕਾਂਗੀ ਪਰ ਤੁਸੀਂ ਜਵਾਬ ਦੇ ਕੇ ਥੱਕ ਜਾਓਗੇ ਇਸ ਲਈ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੜ੍ਹਨੀ ਆ ਜਿਹੜੀ ਫਹੀਮ ਕੁਰੈਸ਼ੀ ਹੋਰਾਂ ਲਿਖੀ ਹੈ
3: ਜੀ ਜੀ
2: ਸੁਲੇਮਾਨ ਸਾਹਿਬ ਇਹ ਭਾਈ ਸਾਹਿਬ ਦੀ ਨਵੀਂ ਨਵੀਂ ਸ਼ਾਦੀ ਹੋਈ ਹੈ ਪਰ ਇਹ ਬਹੁਤ ਹੀ ਪਰੇਸ਼ਾਨ ਨੇ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਪਰ ਠੀਕ ਨਹੀਂ ਹੋਇਆ ਜਿਸਮ ਵਿੱਚ ਦਰਦ ਬਹੁਤ ਹੁੰਦੀ ਹੈ ਲੱਤਾਂ ਆਕੜ ਜਾਂਦੀਆਂ ਨੇ ਕਮਜ਼ੋਰੀ ਇੰਨੀ ਹੈ ਕਿ ਪਰੇਸ਼ਾਨੀ ਹੋ ਗਈ ਹੈ ਸੁਲੇਮਾਨ ਸਾਹਿਬ ਮੈਂ ਦੇਸੀ ਦਵਾਈ ਯਾਨੀ ਮਾਜੂਨ ਵੀ ਖਾਧੀ ਸੀ ਪਰ ਫਾਇਦਾ ਨਹੀਂ ਹੋਇਆ ਮੈਨੂੰ ਮਸ਼ਵਰਾ ਦਿਓ ਕਿ ਤਕਲੀਫ ਤੁਹਾਡੇ ਇਲਾਜ ਨਾਲ ਠੀਕ ਹੋ ਜਾਵੇਗੀ
3: ਫਹੀਮ ਭਾਈ ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਇਹ ਵੇ ਕਿ ਤੁਹਾਨੂੰ ਇੱਕੋ ਹੀ ਦਮ ਇੰਨੀ ਸ਼ਦੀਦ ਇਨਫੈਕਸ਼ਨ ਕਿਉਂ ਹੋਈ ਮੇਰੇ ਭਾਈ ਇਹਦਾ ਮਤਲਬ ਇਹ ਵੇ ਕਿ ਤੁਸੀਂ ਜਾਂ ਤਾਂ ਕੋਈ ਤਾਕਤ ਦੀ ਦਵਾਈ ਖਾਧੀ ਹੈ ਜਾਂ ਫਿਰ ਤੁਹਾਨੂੰ ਪਹਿਲਾਂ ਵੀ ਕੋਈ ਬਿਮਾਰੀ ਸੀ ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਦੂਸਰੀ ਗੱਲ ਇਹ ਵੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਮਾਜੂਨ ਕਿਉਂ ਖਾਧੀ ਭਾਈ ਜੀ ਯਾਦ ਰੱਖੋ ਕਿ ਆਪਣੀ ਮਰਜ਼ੀ ਨਾਲ ਦਵਾਈ ਲੈਣਾ ਬਿਮਾਰੀ ਨੂੰ ਵਿਗਾੜਨ ਦੇ ਬਰਾਬਰ ਹੈ ਫਹੀਮ ਭਾਈ ਜਦੋਂ ਬਿਮਾਰੀ ਇੱਕੋ ਦਮ ਇੰਨੀ ਵੱਧ ਜਾਵੇ ਤਾਂ ਬਹੁਤ ਹੀ ਫਿਕਰ ਦੀ ਗੱਲ ਹੁੰਦੀ ਹੈ
2: ਬਿਲਕੁਲ
3: ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਮੁਕੰਮਲ ਤਸ਼ਖੀਸ ਕੀਤੀ ਜਾਵੇ ਅਤੇ ਪਤਾ ਚੱਲੇ ਕਿ ਇਹ ਤਕਲੀਫ ਕਿਉਂ ਹੋਈ
2: ਬਿਲਕੁਲ
3: ਭਾਈ ਜੀ ਤੁਸੀਂ ਫਿਕਰ ਨਾ ਕਰੋ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ
2: ਕਿਉਂਕਿ
3: ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਅਤੇ ਮੌਸਰ ਇਲਾਜ ਇਨਸ਼ਾਅੱਲਾ ਸਾਡੀ ਟੀਮ ਵਿੱਚ ਮੌਜੂਦ ਹੈ
2: ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਅਬਦੁਲ ਜਬਾਰ ਗੋਂਦਲ ਹੋਰਾਂ ਲਿਖੀ ਹੈ
3: ਜੀ ਜੀ
2: ਇਹ ਕਹਿੰਦੇ ਨੇ ਕਿ ਮੇਰੀ ਤਬੀਅਤ ਵਿੱਚ ਗਰਮੀ ਬਹੁਤ ਹੈ
3: ਅੱਛਾ
2: ਲਓ ਜੀ ਸੁਲੇਮਾਨ ਸਾਹਿਬ ਬੜਾ ਹੀ ਗਰਮਾ ਗਰਮ ਜਿਹੜਾ ਖੱਤ ਹੈਗਾ ਮੈਨੂੰ ਲੱਗਦਾ ਹੈ ਕਿ ਭਾਈ ਹੋਰੀ ਗਰਮ ਗਰਮ ਚਾਹ ਪੀਣ ਦੇ ਆਦੀ ਨੇ ਲਿਖਦੇ ਨੇ ਕਿ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਸੜਦੀਆਂ ਨੇ ਭੁੱਖ ਨਹੀਂ ਲੱਗਦੀ ਜ਼ੁਬਾਨ ਕੌੜੀ ਰਹਿੰਦੀ ਏ ਤੇ ਜਿਸਮ ਵਿੱਚ ਕਮਜ਼ੋਰੀ ਬਹੁਤ ਹੀ ਲੱਗਦੀ ਏ ਕੰਮ ਕਾਜ ਕਰਨ ਤੋਂ ਸਾਹ ਫੁੱਲਦੀ ਏ ਤੇ ਜਿਸਮ ਥੱਕ ਜਾਂਦਾ ਹੈ ਸਮਝ ਨਹੀਂ ਆਉਂਦੀ ਕਿ ਮੈਨੂੰ ਕੀ ਹੋ ਗਿਆ ਮਸ਼ਵਰਾ ਦਿਓ
3: ਜੱਬਾਰ ਭਾਈ ਇਹ ਸਾਰੀਆਂ ਲਾਮਤਾਂ ਜਿਗਰ ਦੀ ਖਰਾਬੀ ਦੀਆਂ ਨੇ ਯਾਨੀ ਜਿਗਰ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਰਿਹਾ ਜਿਹਦੀ ਵਜ੍ਹਾ ਨਾਲ ਜਿਸਮ ਵਿੱਚ ਖੂਨ ਦੀ ਪੈਦਾਵਾਰ ਘੱਟ ਤੇ ਸਫਰਾ ਦੀ ਪੈਦਾਵਾਰ ਜ਼ਿਆਦਾ ਹੋ ਗਈ ਹੈ ਮੇਰੇ ਭਾਈ ਤੁਸੀਂ ਮਿਰਚ ਮਸਾਲੇਦਾਰ ਅਤੇ ਬਾਜ਼ਾਰੀ ਖਾਣੇ ਬਿਲਕੁਲ ਛੱਡਦੇ ਹੋ ਅਤੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਮਸਲਨ ਖੀਰੇ ਟੀਂਡੇ ਕੱਦੂ ਜ਼ਿਆਦਾ ਇਸਤੇਮਾਲ ਕਰੋ ਅਤੇ ਸੁਬਾਹ ਨਾਰਮੂ ਸ਼ਰਬਤ ਬਜ਼ੂਰੀ ਇਸਤੇਮਾਲ ਕਰੋ ਮੇਰੇ ਭਾਈ ਅਲਾਮਤਾਂ ਦੇ ਮੁਤਾਬਿਕ ਤੁਹਾਨੂੰ ਲਗਾਤਾਰ ਇਲਾਜ ਦੀ ਜ਼ਰੂਰਤ ਹੈ ਕਿਉਂਕਿ ਰੱਬ ਨਾ ਕਰੇ ਜੇ ਇਹ ਬਿਮਾਰੀ ਵੱਧ ਗਈ ਤਾਂ ਜਿਗਰ ਵੀ ਵੱਧ ਜਾਵੇਗਾ ਅਤੇ ਉਸ ਤੋਂ ਬਾਅਦ ਜਰਕਾਂ ਦੀ ਤਕਲੀਫ ਵੀ ਹੋ ਸਕਦੀ ਹੈ ਇਸ ਲਈ ਤੁਸੀਂ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਆਰਾਮ ਵਾਸਤੇ ਕੋਈ ਚੰਗੀ ਜਿਹੀ ਦਵਾਈ ਦਿੱਤੀ ਜਾਵੇ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਵੈਸੇ ਧਨੀਆ ਵੀ ਤਾਂ ਠੰਡਾ ਹੁੰਦਾ ਤੁਸੀਂ ਇਹਨਾਂ ਨੂੰ ਧਨੀਆ ਕਿਉਂ ਨਹੀਂ ਪਿਆਉਂਦੇ
3: ਵਾਹ ਜੀ ਵਾਹ ਹਕੀਮ ਸਾਹਿਬ
2: ਸੁਲੇਮਾਨ ਸਾਹਿਬ ਅਜੇ ਮੈਂ ਕੱਚੀ ਹਕੀਮ ਹਾਂ ਇਸ ਲਈ ਪੂਰੇ ਮਸ਼ਵਰੇ ਨਹੀਂ ਦੇ ਸਕਦੀ ਸੁਲੇਮਾਨ ਸਾਹਿਬ ਇਹ ਈਮੇਲ ਭੈਣ ਹੋਰਾਂ ਦੀ ਹੈ। ਇਹ ਕਹਿੰਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਬੇਟੀ ਜਿਹਦੀ ਉਮਰ 18 ਸਾਲ ਹੈ, ਉਹਨੂੰ ਮੂੰਹ ਤੇ ਦਾਣੇ ਬਹੁਤ ਨਿਕਲਦੇ ਨੇ ਤੇ ਰੰਗ ਵੀ ਸਾਂਵਲਾ ਹੈ। ਮੈਂ ਕਈ ਕਰੀਮਾਂ, ਮਾਸਕ ਤੇ ਦੂਜੀਆਂ ਚੀਜ਼ਾਂ ਇਸਤੇਮਾਲ ਕਰਾਈਆਂ ਨੇ ਪਰ ਪੈਸਾ ਹੀ ਬਰਬਾਦ ਹੁੰਦਾ। ਸੁਲੇਮਾਨ ਸਾਹਿਬ, ਮੈਂ ਸੁਣਿਆ ਕਿ ਦੇਸੀ ਚੀਜ਼ਾਂ ਨਾਲ ਰੰਗ ਵੀ ਖਿਲ ਜਾਂਦਾ ਹੈ ਤੇ ਦਾਣੇ ਜਾਂ ਮੁਹਾਸੇ ਵੀ ਠੀਕ ਹੋ ਜਾਂਦੇ ਨੇ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾ ਪਾਰਸਲ ਕਰ ਦਿਓ।
3: ਭੈਣ ਜੀ, ਇਹ ਗੱਲ ਬਿਲਕੁਲ ਠੀਕ ਹੈ ਕਿ ਰੱਬ ਦੀ ਮਿਹਰਬਾਨੀ ਨਾਲ ਦੇਸੀ ਦਵਾਈਆਂ ਰੰਗ ਵੀ ਸਾਫ਼ ਕਰਦੀਆਂ ਨੇ ਤੇ ਕਿਲ ਮੁਹਾਸੇ ਛਾਈਆਂ ਦੇ ਨਿਸ਼ਾਨ ਵੀ ਦੂਰ ਹੋ ਜਾਂਦੇ ਨੇ।
2: ਬਿਲਕੁਲ ਬਿਲਕੁਲ।
3: ਪਰ ਕੁਝ ਦਿਨ ਟਿੱਕੇ ਇਲਾਜ ਕਰਾਉਣਾ ਪਏਗਾ। ਭੈਣ ਜੀ, ਬੱਚੀ ਨੂੰ ਮਿਰਚ ਮਸਾਲੇ ਤੇ ਬਾਜ਼ਾਰੀ ਚੀਜ਼ਾਂ ਤੋਂ ਪਰਹੇਜ਼ ਕਰਾਓ ਤੇ ਹਰ ਕਿਸਮ ਦੀਆਂ ਮਸਨੂਈ ਚੀਜ਼ਾਂ ਦਾ ਇਸਤੇਮਾਲ ਬੰਦ ਕਰ ਦਿਓ ਤੇ ਖੁਰਾਕ ਵਿੱਚ ਦੁੱਧ, ਦਹੀਂ, ਫਲ ਤੇ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਚੰਗੀ ਦਵਾਈ ਪਾਰਸਲ ਕਰਾ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬੱਚੀ ਦਾ ਰੰਗ ਬਿਲਕੁਲ ਸਾਫ਼ ਹੋ ਜਾਵੇਗਾ ਤੇ ਦਾਣੇ ਵੀ ਘੱਟ ਜਾਣਗੇ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੈਨੂੰ ਵੀ ਕੋਈ ਇਹੋ ਜਿਹੀ ਦਵਾਈ ਦੱਸ ਦਿਓ, ਮੈਂ ਤੇ ਬਿਊਟੀ ਪਾਰਲਰ ਹੀ ਖੋਲ ਲਵਾਂਗੀ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
1: ਈਮੇਲਸ ਤੇ SMS
2: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ
1: ਤਬੀਬ
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਭੈਣ ਭਰਾਓ, ਅੱਧੀ ਛੁੱਟੀ ਮੁੱਕੀ ਤੇ ਵਾਰੀ ਹੈ ਅਗਲੀ ਈਮੇਲ ਦੀ ਜਿਹੜੀ ਵਾਸੀ ਬੁਖਾਰੀ ਸਾਹਿਬ ਨੇ ਲਿਖੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਦਿਲ ਦੀ ਪ੍ਰੋਬਲਮ ਹੈ, ਰੱਬ ਖੈਰ ਕਰੇ, ਕਿਧਰੇ ਦਿਲ ਤੇ ਨਹੀਂ ਲਾ ਬੈਠੇ। ਸੁਲੇਮਾਨ ਸਾਹਿਬ ਲਿਖਦੇ ਨੇ ਕਿ ਮੈਨੂੰ ਦਿਲ ਵਿੱਚ ਹਰ ਦੂਜੇ ਚੌਥੇ ਦਿਨ ਦਰਦ ਹੁੰਦਾ, ਥੋੜੀ ਥੋੜੀ ਦੇਰ ਬਾਅਦ ਹਲਕਾ ਜਿਹਾ ਦਰਦ ਹੁੰਦਾ ਤੇ ਫਿਰ ਠੀਕ ਹੋ ਜਾਂਦਾ। ਮੈਂ ਆਪਣਾ ECG ਵੀ ਕਰਵਾਇਆ ਸੀ ਜਿਹੜਾ ਬਿਲਕੁਲ ਠੀਕ ਹੈ। ਸੁਲੇਮਾਨ ਸਾਹਿਬ, ਮੈਂ ਘਿਓ, ਤੇਲ, ਬਿਰਿਆਨੀ ਤੇ ਚਰਗਾ ਵਗੈਰਾ ਵੀ ਬਿਲਕੁਲ ਛੱਡ ਦਿੱਤਾ ਪਰ ਫਿਰ ਵੀ ਆਰਾਮ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
3: ਬਸ ਭਾਈ, ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਹੋ ਮੇਰੇ ਭਾਈ? ਤੁਹਾਨੂੰ ਤਾਂ ਦਿਲ ਦੀ ਕੋਈ ਪ੍ਰੋਬਲਮ ਨਹੀਂ। ਮੇਰਾ ਮਤਲਬ ਹੈ ਕਿ ਤੁਹਾਨੂੰ ਦਿਲ ਦੀ ਬਿਮਾਰੀ ਨਹੀਂ ਬਲਕਿ ਤੁਹਾਨੂੰ ਮੇਦੇ ਦੀ ਇੱਕ ਬਿਮਾਰੀ ਹੈ ਜਿਹਨੂੰ ਦਰਦ ਫੇਮੇ ਮੇਦਾ ਕਹਿੰਦੇ ਨੇ। ਮੇਰੇ ਭਾਈ, ਇਹ ਦਰਦ ਦਿਲ ਦੇ ਨੇੜੇ ਹੁੰਦਾ ਹੈ ਤੇ ਅਕਸਰ ਮਰੀਜ਼ ਇਹ ਸਮਝਦੇ ਨੇ ਕਿ ਉਹਨਾਂ ਨੂੰ ਦਿਲ ਦੀ ਤਕਲੀਫ ਹੈ। ਭਾਈ ਜੀ, ਦਰਦ ਫੇਮੇ ਮੇਦਾ ਵੀ ਤਕਲੀਫ ਦੇਣ ਵਾਲੀ ਬਿਮਾਰੀ ਹੈ, ਇਸ ਲਈ ਤੁਸੀਂ ਇਹਦੇ ਇਲਾਜ ਵਿੱਚ ਸੁਸਤੀ ਨਹੀਂ ਕਰਨੀ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਵਾਸਤੇ ਭਾਈ, ਤੁਸੀਂ ਸ਼ੁਕਰ ਕਰੋ ਕਿ ਤੁਹਾਡਾ ਦਿਲ ਬਚ ਗਿਆ, ਹੁਣ ਇਹਦੀ ਹਿਫਾਜ਼ਤ ਹੀ ਕਰਨਾ ਚੰਗਾ ਹੈ। ਸੁਲੇਮਾਨ ਸਾਹਿਬ, ਅਗਲੀ ਈਮੇਲ ਨਿਸਾਰ ਮਹਿਮੂਦ ਹੋਰਾਂ ਸਾਹਿਬ ਦੀ ਹੈ। ਇਹ ਕਹਿੰਦੇ ਨੇ ਕਿ ਮੇਰਾ ਮੇਦਾ ਬਹੁਤ ਹੀ ਖਰਾਬ ਹੋ ਗਿਆ, ਲੂਜ਼ ਮੋਸ਼ਨ ਆਉਂਦੇ ਨੇ, ਢਿੱਡ ਵਿੱਚ ਹਰ ਵੇਲੇ ਦਰਦ ਹੁੰਦਾ ਹੈ ਤੇ ਮੂੰਹ ਪੱਕਿਆ ਰਹਿੰਦਾ ਹੈ, ਭੁੱਖ ਬਿਲਕੁਲ ਨਹੀਂ ਲੱਗਦੀ ਤੇ ਖਾਣਾ ਵੇਖਦੇ ਹੀ ਮਤਲੀ ਜਿਹੀ ਹੁੰਦੀ ਹੈ ਤੇ ਕਈ ਵਾਰੀ ਉਲਟੀ ਵੀ ਹੋ ਜਾਂਦੀ ਹੈ।
3: ਜੀ ਜੀ,
2: ਬਹੁਤ ਪਰੇਸ਼ਾਨ ਆ, ਫੱਕੀ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ, ਕੋਈ ਦਵਾਈ ਪਾਰਸਲ ਕਰ ਦਿਓ।
3: ਨਿਸਾਰ ਭਾਈ, ਮੈਂ ਹੈਰਾਨ ਆ ਕਿ ਤੁਹਾਨੂੰ ਇੰਨੀ ਖਤਰਨਾਕ ਬਿਮਾਰੀ ਹੈ ਤੇ ਤੁਸੀਂ ਫੱਕੀ ਤੇ ਹੀ ਗੁਜ਼ਾਰਾ ਕਰ ਰਹੇ ਹੋ।
2: ਦੇਖ ਲਓ,
3: ਮੇਰੇ ਭਾਈ, ਤੁਹਾਨੂੰ ਅਲਸਰ ਦੀ ਤਕਲੀਫ ਹੈ ਤੇ ਮੇਰਾ ਖਿਆਲ ਹੈ ਕਿ ਤੁਸੀਂ ਅਜੇ ਤੱਕਰ ਇਹਦਾ ਇਲਾਜ ਨਹੀਂ ਕਰਾਇਆ।
2: ਬਿਲਕੁਲ,
3: ਜਾਂ ਇਲਾਜ ਕਰਾਇਆ ਹੈ ਤੇ ਤੁਹਾਨੂੰ ਡਾਕਟਰ ਨੇ ਬਿਮਾਰੀ ਬਾਰੇ ਦੱਸਿਆ ਹੀ ਨਹੀਂ।
2: ਇੰਜ ਵੀ ਹੁੰਦਾ?
3: ਹਾਂਜੀ। ਮੇਰੇ ਭਾਈ, ਤੁਸੀਂ ਮਿਰਚਾਂ, ਗੋਸ਼ਤ, ਤਲੀਆਂ ਹੋਈਆਂ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਜਦੋਂ ਤੱਕਰ ਆਰਾਮ ਨਹੀਂ ਆਉਂਦਾ ਉਦੋਂ ਤੱਕਰ ਦੁੱਧ, ਦਹੀਂ ਜ਼ਿਆਦਾ ਇਸਤੇਮਾਲ ਕਰੋ। ਨਿਸਾਰ ਭਾਈ, ਮੇਰੀ ਇਹ ਗੱਲ ਯਾਦ ਰੱਖਣਾ ਕਿ ਤੁਹਾਨੂੰ ਮੁਕੰਮਲ ਇਲਾਜ ਦੀ ਜ਼ਰੂਰਤ ਹੈ, ਇਸ ਲਈ ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਲਸਰ ਦੀ ਤਕਲੀਫ ਬਿਲਕੁਲ ਠੀਕ ਹੋ ਜਾਵੇਗੀ। ਪਰ ਇੱਕ ਗੱਲ ਯਾਦ ਰੱਖਣਾ ਕਿ ਠੀਕ ਹੋਣ ਤੋਂ ਬਾਅਦ ਵੀ ਕੁਝ ਦਿਨਾਂ ਤੱਕ ਪਰਹੇਜ਼ ਜ਼ਰੂਰ ਕਰਨਾ। ਇਨਸ਼ਾਅੱਲਾ ਸੋਨਾ ਰੱਬ ਤੁਹਾਡੇ ਤੇ ਆਪਣਾ ਕਰਮ ਕਰ ਦੇਗਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਪੜ੍ਹ ਕੇ ਪਤਾ ਚੱਲਿਆ ਹੈ ਕਿ ਕਿੰਨੀਆਂ ਕਿੰਨੀਆਂ ਖਤਰਨਾਕ ਬਿਮਾਰੀਆਂ ਨੇ।
3: ਜੀ ਬਿਲਕੁਲ
2: ਸੁਲੇਮਾਨ ਸਾਹਿਬ, ਕਈ ਵਾਰੀ ਤੇ ਮੈਂ ਖਾਬ ਵਿੱਚ ਵੀ ਬਿਮਾਰੀ ਤੋਂ ਨਾ ਡਰ ਜਾਂਦੀ ਹਾਂ।
3: ਓਹੋ ਸਹਿਮਾ ਜੀ, ਬਿਮਾਰੀ ਤੋਂ ਡਰਨਾ ਹੀ ਚਾਹੀਦਾ ਹੈ ਪਰ ਖੁਆਬ ਵਿੱਚ ਨਹੀਂ, ਜਾਗਦਿਆਂ ਹੋਇਆਂ, ਕਿਉਂਕਿ ਖੁਆਬ ਵਿੱਚ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ, ਉਹਦੇ ਵਾਸਤੇ ਜਾਗਣਾ ਬਹੁਤ ਜ਼ਰੂਰੀ ਹੈ।
2: ਜੀ ਇਹ ਗੱਲ ਤਾਂ ਹੈ। ਸੁਲੇਮਾਨ ਸਾਹਿਬ SMS ਨਵੀਦ ਅਸਗਰ ਹੋਰਾਂ ਲਿਖੀ ਹੈ
3: ਜੀ ਜੀ
2: ਸੁਲੇਮਾਨ ਸਾਹਿਬ ਇਹਨਾਂ ਨੂੰ ਫੁਲਵੈਰੀ ਦੀ ਤਕਲੀਫ ਹੈ ਇਹਨਾਂ ਨੇ ਦੇਸੀ ਅੰਗਰੇਜ਼ੀ ਸਾਰਾ ਇਲਾਜ ਕਰਵਾਇਆ ਪਰ ਇਹਨਾਂ ਨੂੰ ਫਾਇਦਾ ਨਹੀਂ ਹੋਇਆ
3: ਜੀ ਜੀ
2: ਇਹ ਪੁੱਛਦੇ ਨੇ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਕੋਈ ਇਲਾਜ ਹੋਵੇ ਤੇ ਮਸ਼ਵਰਾ ਦਿਓ
3: ਨਵੀਦ ਭਾਈ ਤਿੱਬੀ ਲਿਹਾਜ਼ ਨਾਲ ਫੁਲਵੈਰੀ ਦੇ ਕਈ ਦਰਜੇ ਨੇ ਤੇ ਜਦੋਂ ਤੱਕ ਮੈਨੂੰ ਇਹ ਨਾ ਪਤਾ ਚੱਲੇ ਕਿ ਬਿਮਾਰੀ ਕਿਸ ਦਰਜੇ ਤੱਕ ਪਹੁੰਚ ਗਈ ਹੈ ਮੈਂ ਤੁਹਾਨੂੰ ਕੀ ਮਸ਼ਵਰਾ ਦੇ ਸਕਦਾ ਵਾਂ ਇਸ ਲਈ ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਮੈਂ ਵੇਖਾਂਗਾ ਕਿ ਤੁਹਾਡੀ ਬਿਮਾਰੀ ਕਿਸ ਦਰਜੇ ਤੇ ਆ ਗਈ ਹੈ ਤੇ ਫੇਰ ਹੀ ਕੋਈ ਮਸ਼ਵਰਾ ਦਿਆਂਗਾ ਇਨਸ਼ਾਅੱਲਾ ਰੱਬ ਖੈਰ ਕਰੇਗਾ
2: ਜੀ ਨਵੀਦ ਭਾਈ ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ ਹੁਣ ਤੁਸੀਂ ਇੱਕ ਵਾਰੀ ਸੁਲੇਮਾਨ ਸਾਹਿਬ ਨੂੰ ਖੁਦ ਆ ਕੇ ਮਿਲ ਲਵੋ ਰੱਬ ਕਰੇਗਾ ਦਵਾਈ ਨਾਲ ਹੀ ਤੁਹਾਨੂੰ ਆਰਾਮ ਆ ਜਾਏਗਾ ਸੁਲੇਮਾਨ ਸਾਹਿਬ ਈਮੇਲ ਰੋਫ ਗੁਲ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੈਨੂੰ ਹਰ 10-15 ਦਿਨਾਂ ਬਾਅਦ ਜਿਸਮ ਤੇ ਫਿੰਸੀਆਂ ਜਾਂ ਫੋੜੇ ਨਿਕਲ ਆਉਂਦੇ ਨੇ ਇਹਦੇ ਇਲਾਵਾ ਸਕਿਨ ਬਹੁਤ ਖਰਾਬ ਹੋ ਗਈ ਹੈ ਤੇ ਖਾਰਿਸ਼ ਲੱਗੀ ਰਹਿੰਦੀ ਹੈ ਮੈਂ ਪੈਨਸਲਿਨ ਦੇ ਟੀਕੇ ਵੀ ਲਵਾਏ ਸਨ ਜਿਹਦੇ ਨਾਲ ਕੁਝ ਫਾਇਦਾ ਹੋਇਆ ਪਰ ਫਿਰ ਉਹੀ ਹਾਲਤ ਹੋ ਜਾਂਦੀ ਹੈ ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰਵਾ ਦਿਓ ਸੁਲੇਮਾਨ ਸਾਹਿਬ ਇਹ ਖਾਰਿਸ਼ ਵੀ ਬੜੀ ਭੈੜੀ ਤਕਲੀਫ ਹੈ ਬੰਦਾ ਖੁਰਕੇ ਤੇ ਫਿਰ ਭੈੜਾ ਲੱਗਦਾ ਤੇ ਜੇ ਨਾ ਖੁਰਕੇ ਤੇ ਫਿਰ ਤੇ ਹਾਲਤ ਹੀ ਖਰਾਬ ਹੋ ਜਾਂਦੀ ਹੈ
3: ਸਹਿਮਾ ਜੀ ਖਾਸ ਤੌਰ ਤੇ ਬੰਦਾ ਜਦੋਂ ਕਿਸੇ ਮਹਿਫਲ 'ਚ ਬੈਠਿਆ ਹੋਵੇ ਤੇ ਉਹ ਪੂਰੀ ਤਰ੍ਹਾਂ ਖੁਰਕ ਵੀ ਨਹੀਂ ਸਕਦਾ ਰੋਫ ਭਾਈ ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਖਾਰਿਸ਼ ਫੋੜੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਹੈ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦੇ ਪੈਦਾ ਹੋ ਜਾਣ ਤੇ ਇਹੋ ਹੀ ਹਾਲਤ ਹੋ ਜਾਂਦੀ ਹੈ ਮੇਰੇ ਭਾਈ ਕੁਝ ਬਿਮਾਰੀਆਂ ਵੀ ਖੂਨ ਵਿੱਚ ਜ਼ਹਿਰੀਲੇ ਅਸਰਾਤ ਪੈਦਾ ਕਰਦੀਆਂ ਨੇ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਇਸ ਗੱਲ ਦੀ ਤਸਦੀਕ ਕੀਤੀ ਜਾਵੇ ਕਿ ਖੂਨ ਵਿੱਚ ਖਰਾਬੀ ਕਿਸ ਵਜ੍ਹਾ ਨਾਲ ਹੋਈ ਹੈ
2: ਹਾਂਜੀ
3: ਮੇਰੇ ਭਾਈ ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਮੈਂ ਪੂਰੀ ਤਸ਼ਖੀਸ ਕਰਨ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂਗਾ ਵੈਸੇ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਤੇ ਫੋੜੇ ਫਿੰਸੀਆਂ ਖਾਰਿਸ਼ ਤੋਂ ਨਿਜਾਤ ਮਿਲ ਜਾਵੇਗੀ
2: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਰਾ ਸਾਜਿਦ ਮਹਿਮੂਦ ਹੋਰਾਂ ਲਿਖੀ ਹੈ
3: ਜੀ ਜੀ
2: ਸੁਲੇਮਾਨ ਸਾਹਿਬ ਇਹਨਾਂ ਦਾ ਮਸਲਾ ਬੜਾ ਹੀ ਗੁੰਝਲਾਂ ਵਾਲਾ ਹੈ ਜਿਵੇਂ ਡੋਰ ਨਹੀਂ ਜੇ ਡੋਰ ਵਿੱਚ ਗੁੰਝਲ ਪੈ ਜਾਂਦੇ ਨੇ ਇੰਜ ਇਹ ਲਿਖਦੇ ਨੇ ਕਿ ਸੁਲੇਮਾਨ ਸਾਹਿਬ ਮੇਰੀ ਸ਼ਾਦੀ ਹੋਣ ਵਾਲੀ ਹੈ ਮਸਲਾ ਇਹ ਵੇ ਕਿ ਮੈਨੂੰ ਹਰ ਵੇਲੇ ਡਰ ਜਿਹਾ ਲੱਗਿਆ ਰਹਿੰਦਾ ਰਾਤ ਨੂੰ ਨੀਂਦਰ ਵੀ ਠੀਕ ਤਰ੍ਹਾਂ ਨਹੀਂ ਆਉਂਦੀ ਦਿਮਾਗ ਵਿੱਚ ਸੋਚਾਂ ਹੀ ਸੋਚਾਂ ਰਹਿੰਦੀਆਂ ਨੇ ਸਿਰ ਵਿੱਚ ਦਰਦ ਤੇ ਥਕਨ ਥਕਨ ਰਹਿੰਦੀ ਹੈ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਮੇਰੇ ਘਰ ਵਾਲੇ ਵੀ ਬਹੁਤ ਪਰੇਸ਼ਾਨ ਨੇ ਸੁਲੇਮਾਨ ਸਾਹਿਬ ਮੈਨੂੰ ਦੱਸੋ ਕਿ ਇਹ ਕੀ ਬਿਮਾਰੀ ਹੈ ਤੇ ਇਹਦਾ ਕੀ ਇਲਾਜ ਹੋਵੇਗਾ
3: ਜੀ ਮੈਂ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਸਾਜਿਦ ਬੇਟਾ ਕੋਈ ਗੱਲ ਨਹੀਂ ਇਹੋ ਜਿਹੇ ਮਸਲੇ ਤੇ ਸਾਡੇ ਕੋਲ ਆਉਂਦੇ ਹੀ ਰਹਿੰਦੇ ਨੇ ਬੇਟਾ ਜੀ ਮੇਰਾ ਅੰਦਾਜ਼ਾ ਹੈ ਤੁਹਾਨੂੰ ਅਸਾਬੀ ਕਮਜ਼ੋਰੀ ਦਾ ਮਸਲਾ ਹੈ ਇਹੋ ਹੀ ਮਸਲਾ ਤੁਹਾਡੇ ਦਿਮਾਗ ਤੇ ਤਾਰੀ ਹੋ ਗਿਆ ਹੈ
2: ਬਿਲਕੁਲ
3: ਜਿਹਦੀ ਵਜ੍ਹਾ ਨਾਲ ਤੁਸੀਂ ਹਰ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਰਹਿੰਦੇ ਹੋ ਬੇਟਾ ਜੀ ਇਹ ਬਹੁਤ ਹੀ ਫਿਕਰਮੰਦੀ ਦੀ ਗੱਲ ਹੈ ਕਿਉਂਕਿ ਵੱਧਦੇ ਟਾਈਮ ਇਹੋ ਜਿਹੀਆਂ ਬਿਮਾਰੀਆਂ ਬੰਦੇ ਨੂੰ ਜ਼ਿਹਨੀ ਮਰੀਜ਼ ਬਣਾ ਦਿੰਦੀਆਂ ਨੇ ਇਸ ਲਈ ਇਹਨਾਂ ਦੀ ਫੌਰੀ ਰੋਕਥਾਮ ਬਹੁਤ ਹੀ ਜ਼ਰੂਰੀ ਹੈ ਬੇਟਾ ਜੀ ਮੇਰਾ ਮਸ਼ਵਰਾ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾ ਸਕੇ ਤੁਸੀਂ ਰੱਬ ਤੇ ਭਰੋਸਾ ਰੱਖੋ ਮੈਨੂੰ ਰੱਬ ਦੀ ਜ਼ਾਤ ਤੇ ਉਮੀਦ ਹੈ ਕਿ ਸੋਹਣਾ ਰੱਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਏਗਾ
2: ਇਨਸ਼ਾਅੱਲਾ ਤਾਲਾ ਜੀ ਸਾਜਿਦ ਭਾਈ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਹੁਣ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ ਤੁਹਾਡੀ ਬੜੀ ਬੜੀ ਮਿਹਰਬਾਨੀ
3: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੰਦੇ ਹੋ ਤੇ ਇਹਦੇ ਨਾਲ ਤਿੱਬੀ ਮਸ਼ਵਰੇ ਵਿੱਚ ਮੇਰਾ ਹੱਥ ਵੀ ਬਣਾਉਂਦੇ ਹੋ
2: ਸੁਲੇਮਾਨ ਸਾਹਿਬ ਅੱਗੋਂ ਤਾਂ ਮੈਂ ਬੋਲਿਆ ਨਹੀਂ ਕਰਨਾ ਸੋਹਣੀ ਭੈਣ ਭਰਾ ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
1: ਈਮੇਲਸ ਤੇ SMS
2: ਦੇ ਜਵਾਬ ਦਿੰਦੇ ਨੇ ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
1: ਈਮੇਲਸ ਤੇ SMS
2: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਸੋਹਣੀ ਭੈਣ ਭਰਾ ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਰੱਬ ਰਾਖਾ।
0: there's music, and then there's magic. One above FM 101.

0: सुरर संगीत साजो आवाज आपका मनपसंद रेडियो चैनल FM 101।
1: और अब वक्त है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, प्रोफेसर सुलेमान दे तिब्बी मशवरे लेके तुहाडी मेजबान तुहाडी पैन साइमा तुहाडी खिदमत विच हाजिर है। ਭੈਣ ਭਰਾਓ, ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਬੜੀ ਬੇਕਰਾਰੀ ਨਾਲ ਉਡੀਕ ਰਹੇ ਹੁੰਦੇ ਹੋ, ਕਿਉਂਕਿ ਮੈਂ ਤੁਹਾਡੀ ਮੁਲਾਕਾਤ ਮੁਲਕ ਦੇ ਬਹੁਤ ਹੀ ਮਸ਼ਹੂਰ ਤੇ ਆਪਣੇ ਫਨ ਵਿੱਚ ਬਹੁਤ ਹੀ ਸਿਆਣੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਕਰਵਾਉਂਦੀ ਹਾਂ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਮੈਂ ਅੱਜ ਵੀ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਜ਼ਰੂਰ ਕਰਵਾਵਾਂਗੀ, ਪਰ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਆਪਣਾ ਪਤਾ ਲਿਖਵਾਵਾਂਗੀ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03-4142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਨੇ ਭੈਣ ਭਰਾਓ, ਤੁਸੀਂ ਸੁਣਿਆ ਹੋਵੇਗਾ ਕਿ ਥਾ ਜਿਸ ਕਾ ਇੰਤਜ਼ਾਰ ਵੋ ਸ਼ਾਹਕਾਰ ਆ ਗਿਆ। ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਤੇ ਮਿਲਨੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਹੁਣ ਤੁਸੀਂ ਦੱਸੋ ਕਿ ਕੀ ਕਵਾਂ, ਖੁਸ਼ ਆਮਦੀਦ ਜੀ ਆਇਆਂ ਨੂੰ ਕਿ ਵੈਲਕਮ।
3: ਸਹਿਮਾ ਜੀ, ਤੁਸੀਂ ਭਾਵੇਂ ਕੁਝ ਵੀ ਨਾ ਆਖੋ, ਕਿਉਂਕਿ ਮੈਂ ਹੁਣ ਪ੍ਰੋਗਰਾਮ ਵਿੱਚ ਆ ਹੀ ਗਿਆ ਤੇ ਆਪਣੇ ਭੈਣ ਭਰਾਵਾਂ ਦੀ ਖਿਦਮਤ ਕਰਕੇ ਜਾਵਾਂਗਾ
2: ਜੀ। ਤੇ ਫਿਰ ਮੈਂ ਇਹੀ ਕਹਾਂਗੀ ਕਿ ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਸੁਲੇਮਾਨ ਸਾਹਿਬ, ਮੈਨੂੰ ਈਮੇਲਸ ਤੇ SMS ਪੜ੍ਹ ਅੰਦਾਜ਼ਾ ਹੋ ਗਿਆ ਹੈ ਕਿ ਤੁਹਾਡੇ ਕੋਲ ਵਿਗੜੀਆਂ ਤਿਗੜੀਆਂ ਬਿਮਾਰੀਆਂ ਦੇ ਕੇਸਿਸ ਜ਼ਿਆਦਾ ਆਉਂਦੇ ਨੇ।
3: ਅੱਛਾ
2: ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਡੰਡਾ ਪੀਰ ਵਿਗੜੇ ਤਿਗੜਿਆਂ ਦਾ, ਠੀਕ ਹੈ। ਤੇ ਸੁਲੇਮਾਨ ਸਾਹਿਬ, ਤੁਹਾਡੇ ਕੋਲ ਵਿਗੜੀਆਂ ਤਿਗੜੀਆਂ ਬਿਮਾਰੀਆਂ ਵਾਸਤੇ ਕਿਹੜਾ ਡੰਡਾ ਹੈ ਜਿਹਦੇ ਨਾਲ ਇਹ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ?
3: ਸਹਿਮਾ ਜੀ, ਤੁਹਾਨੂੰ ਤੇ ਅਦੀਬ ਜਾਂ ਰਾਈਟਰ ਹੋਣਾ ਚਾਹੀਦਾ ਸੀ, ਕਿਆ ਖੂਬ ਮਿਸਾਲ ਬੋਲੀ ਹੈ।
2: ਬੜੀ ਮਿਹਰਬਾਨੀ, ਬੜੀ ਮਿਹਰਬਾਨੀ,
3: ਬਿਲਕੁਲ ਮੌਕੇ ਦੇ ਮੁਤਾਬਿਕ। ਸਹਿਮਾ ਜੀ, ਵਿਗੜੀਆਂ ਤਿਗੜੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਹੈ, ਉਹ ਇਹ ਕਿ ਮੁਕੰਮਲ ਤਸ਼ਖੀਸ, ਅੱਛੀ ਦਵਾਈ ਤੇ ਬੁਨਿਆਦੀ ਬਿਮਾਰੀ ਦਾ ਖੋਜ। ਜਦੋਂ ਇਹ ਚੀਜ਼ਾਂ ਹੋਣਗੀਆਂ ਤੇ ਪੁਰਾਣੀ ਤੋਂ ਪੁਰਾਣੀ ਤੇ ਵਿਗੜੀ ਤੋਂ ਵਿਗੜੀ ਬਿਮਾਰੀ ਥੋੜੇ ਅਰਸੇ ਵਿੱਚ ਹੀ ਠੀਕ ਹੋ ਜਾਵੇਗੀ।
2: ਜੀ ਬਿਲਕੁਲ ਠੀਕ। ਸੁਲੇਮਾਨ ਸਾਹਿਬ, ਈਮੇਲ ਵੀ ਬਹੁਤ ਵਿਗੜੀ ਹੋਈ ਹੈ।
3: ਮੇਰਾ
2: ਮਤਲਬ ਹੈ ਕਿ ਬਿਮਾਰੀ ਵਿਗੜੀ ਹੋਈ ਹੈ। ਸੁਲੇਮਾਨ ਸਾਹਿਬ, ਸਾਜਿਦ ਬਸ਼ੀਰ ਸਾਹਿਬ ਲਿਖਦੇ ਨੇ ਕਿ ਜਨਾਬ, ਮੈਂ ਬਹੁਤ ਸਮਾਰਟ ਤੇ ਹੈਂਡਸਮ ਮਰੀਜ਼ ਹਾਂ। ਇਹ ਕਹਿੰਦੇ ਨੇ ਕਿ ਮੈਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਕਰ ਸਕਦਾ ਕਿ ਇੰਨਾ ਹੈਂਡਸਮ ਸਮਾਰਟ ਬੰਦਾ ਅੰਦਰੋਂ ਬਿਲਕੁਲ ਖਾਲੀ ਹੈ। ਸੁਲੇਮਾਨ ਸਾਹਿਬ, ਮੇਰੀ ਪਰੇਸ਼ਾਨੀ ਨੂੰ ਤੁਸੀਂ ਮੇਰੀ ਤਹਿਰੀਰ ਤੋਂ ਸਮਝ ਗਏ ਹੋਵੋਗੇ, ਮਜ਼ੀਦ ਮੈਂ ਕੀ ਲਿਖਾਂ?
3: ਸਾਜਿਦ ਭਾਈ, ਮੈਂ ਤੇ ਤੁਹਾਡੀ ਬਿਮਾਰੀ ਦੀ ਤਹਿ ਤੱਕ ਹੀ ਪਹੁੰਚ ਗਿਆ ਵਾਂ, ਕਿਉਂਕਿ ਮੇਰੇ ਕੋਲ ਤੇ ਇਹੋ ਜਿਹੇ ਸਮਾਰਟ ਤੇ ਹੈਂਡਸਮ ਮਰੀਜ਼ ਆਉਂਦੇ ਹੀ ਰਹਿੰਦੇ ਨੇ। ਪਰ ਸੋਹਣੇ ਰੱਬ ਦੀ ਮਿਹਰਬਾਨੀ ਹੈ ਕਿ ਸੋਹਣਾ ਰੱਬ ਉਹਨਾਂ ਨੂੰ ਅੰਦਰੋਂ ਵੀ ਸਮਾਰਟ ਤੇ ਹੈਂਡਸਮ ਬਣਾ ਦਿੰਦਾ ਹੈ। ਸਾਜਿਦ ਭਾਈ, ਮੈਂ ਤੁਹਾਡੀ ਪਰੇਸ਼ਾਨੀ, ਤੁਹਾਡੇ ਜਜ਼ਬਾਤ ਤੇ ਤੁਹਾਡੀ ਕੈਫੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਵਾਂ, ਪਰ ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਸਾਰੀ ਮੁਸ਼ਕਲ, ਸਾਰੀ ਪਰੇਸ਼ਾਨੀ ਤੇ ਸਾਰੇ ਦੁੱਖ ਦੂਰ ਹੋ ਜਾਣਗੇ। ਪਰ ਤੁਸੀਂ ਇੱਕ ਵਾਰੀ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਤੇ ਫਿਰ ਤੁਹਾਡਾ ਇਲਾਜ ਹੋਵੇਗਾ, ਤੇ ਸੋਹਣੇ ਰੱਬ ਦੇ ਕਰਮ ਨਾਲ ਤੁਸੀਂ ਆਪਣੇ ਆਪ ਤੇ ਫਖਰ ਕਰੋਗੇ। ਲੇਕਿਨ ਮੈਂ ਇੱਥੇ ਇੱਕ ਗੱਲ ਹੋਰ ਕਹਾਂਗਾ ਕਿ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਮਰੀਜ਼ ਨੇ, ਇਨਸ਼ਾਅੱਲਾ ਬਿਲਕੁਲ ਨਾ ਘਬਰਾਂ, ਸਾਡੇ ਜੜੀ ਬੂਟੀਆਂ ਵਿੱਚ ਇਹਦਾ ਕਾਮਯਾਬ ਮੁਕੰਮਲ ਤੇ ਮੁਸਤਕਿਲ ਇਲਾਜ ਮੌਜੂਦ ਹੈ, ਔਰ ਇਨਸ਼ਾਅੱਲਾ ਅਸੀਂ ਇਸ ਚੀਜ਼ ਦੇ ਐਕਸਪਰਟ ਹਾਂ। ਇੱਕ ਦਫ਼ਾ ਇਲਾਜ ਕਰ ਦਈਏ ਤੇ 60 ਸਾਲ ਦੀ ਉਮਰ ਤੱਕ ਫਿਰ ਦੁਬਾਰਾ ਇਸ ਚੀਜ਼ ਦੀ, ਇਸ ਮਰਜ਼ ਦੀ ਦੁਬਾਰਾ ਜਿਹੜੀ ਹੈ ਨਾ ਹਾਜਤ ਨਹੀਂ ਹੁੰਦੀ।
2: ਸੁਲੇਮਾਨ ਸਾਹਿਬ, ਹੈਂਡਸਮ ਮਰੀਜ਼ ਦੇ ਵਾਲੇ ਨਾਲ ਇਹ ਮਿਸਾਲ ਤਾਂ ਮੈਨੂੰ ਸੱਚੀ ਲੱਗਦੀ ਹੈ ਕਿ ਹਰ ਚਮਕਣ ਵਾਲੀ ਚੀਜ਼ ਸੋਹਣਾ ਨਹੀਂ ਹੁੰਦੀ।
3: ਜੀ ਬਿਲਕੁਲ, ਜਿਵੇਂ ਹਰ ਕੱਦਾਵਰ ਤੇ ਮੋਟਾ ਦਰਖਤ ਮਜ਼ਬੂਤ ਨਹੀਂ ਹੁੰਦਾ, ਉਹ ਅੰਦਰੋਂ ਖਾਲੀ ਵੀ ਹੋ ਸਕਦਾ।
2: ਜੀ ਬਿਲਕੁਲ ਠੀਕ ਫਰਮਾਇਆ ਤੁਸੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਆਸ਼ਿਕ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਤੁਹਾਡਾ ਦੀਵਾਨਾ ਹੀ ਹੋ ਗਿਆ ਵਾਂ, ਤੁਹਾਡੀ ਦਵਾਈ ਨਾਲ ਮੈਨੂੰ ਇੰਨਾ ਆਰਾਮ ਹੋਇਆ ਹੈ ਕਿ ਮੈਂ ਦੱਸ ਨਹੀਂ ਸਕਦਾ, ਮੈਂ ਹਰ ਕਿਸੇ ਨੂੰ ਤੁਹਾਡਾ ਪਤਾ ਦੱਸਣਾ ਵਾਂ। ਸੁਲੇਮਾਨ ਸਾਹਿਬ, ਹੁਣ ਤਾਂ ਲੱਗਦਾ ਹੀ ਨਹੀਂ ਕਿ ਮੈਨੂੰ ਕਦੀ ਕਮਜ਼ੋਰੀ ਸੀ, ਜਿਸਮ ਇੰਜ ਹੋ ਗਿਆ ਜਿਵੇਂ ਚੁਸਤੀ ਭਰ ਗਈ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਆਮੀਨ।
3: ਆਸ਼ਿਕ ਭਾਈ, ਮੇਰੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੋਹਣੇ ਰੱਬ ਨੇ ਤੁਹਾਨੂੰ ਸਿਹਤ ਬਖਸ਼ੀ। ਮੇਰੀ ਦੁਆ ਹੈ ਕਿ ਸੋਹਣਾ ਰੱਬ ਇੰਜ ਹੀ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਏ,
2: ਆਮੀਨ।
3: ਆਸ਼ਿਕ ਭਾਈ, ਜਿਹੜੀ ਅਹਤਿਆਤ ਮੈਂ ਦੱਸੀ ਸੀ, ਤੁਸੀਂ ਕੁਝ ਦਿਨ ਹੋਰ ਅਹਤਿਆਤ ਜ਼ਰੂਰ ਕਰਨਾ ਤਾਂ ਕਿ ਫਿਰ ਕੋਈ ਪ੍ਰੋਬਲਮ ਨਾ ਹੋ ਜਾਵੇ, ਅਤੇ ਰੱਬ ਨਾ ਕਰੇ ਜੇ ਕੋਈ ਮਸਲਾ ਹੋਵੇ ਤਾਂ ਮੈਂ ਹਾਜ਼ਰ ਹਾਂ।
2: ਸੁਲੇਮਾਨ ਸਾਹਿਬ ਪੜ੍ਹਨੀ ਆ ਈਮੇਲ ਜਿਹੜੀ ਮੁਬੀਨ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਅਕਸਰ ਲੂਜ਼ ਮੋਸ਼ਨ ਆਉਂਦੇ ਨੇ ਤੇ ਪੇਟ ਵਿੱਚ ਹੌਲਾ ਹੌਲਾ ਦਰਦ ਵੀ ਰਹਿੰਦਾ। ਖਾਣਾ ਖਾਣ ਤੋਂ ਫੌਰਨ ਬਾਅਦ ਤੇ ਲੂਜ਼ ਮੋਸ਼ਨ ਜ਼ਰੂਰ ਆਉਂਦਾ। ਜਿਸਮ ਵਿੱਚ ਕਮਜ਼ੋਰੀ ਹੋ ਗਈ ਹੈ, ਮੈਂ ਬਾਕਾਇਦਗੀ ਨਾਲ ਛਿਲਕਾ ਇਸਤੇਮਾਲ ਕਰਨਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ।
3: ਮੁਬੀਨ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ ਜ਼ੂਫੇ ਅਮਵਾ ਦੀ ਤਕਲੀਫ ਹੈ, ਯਾਨੀ ਆਂਦਰਾਂ ਵਿੱਚ ਨੁਕਸ ਹੋ ਗਿਆ ਹੈ ਜਿਹਦੀ ਵਜ੍ਹਾ ਨਾਲ ਇਹ ਸਾਰੀ ਪ੍ਰੋਬਲਮ ਹੈ। ਮੇਰੇ ਭਾਈ, ਤੁਸੀਂ ਮਿਰਚ ਮਸਾਲੇਦਾਰ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡਦੇ ਹੋ ਅਤੇ ਜਦੋਂ ਤੀਕਰ ਆਰਾਮ ਨਹੀਂ ਆਉਂਦਾ ਉਦੋਂ ਤੀਕਰ ਚੌਲ, ਖਿਚੜੀ, ਦਲੀਆ, ਸਾਗੂਦਾਨਾ, ਡੱਬਰ ਰੋਟੀ ਅਤੇ ਦੂਜੀਆਂ ਜ਼ੂਦ ਅਦਮ ਚੀਜ਼ਾਂ ਇਸਤੇਮਾਲ ਕਰੋ ਅਤੇ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ। ਜੀ ਮੁਬੀਨ ਭਾਈ, ਹੁਣ ਤੁਸੀਂ ਬਿਲਕੁਲ ਫਿਕਰ ਨਾ ਕਰੋ ਅਤੇ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲੋ ਤਾਂ ਕਿ ਇਲਾਜ ਸ਼ੁਰੂ ਹੋਵੇ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਵੇ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ SMS ਅਯਾਜ਼ ਮਹਿਮੂਦ ਹੋਰਾਂ ਨੇ ਲਿਖੀ ਹੈ। ਇਹ ਕਹਿੰਦੇ ਨੇ ਮੇਰੀ ਖੱਬੀ ਅੱਖ ਬਹੁਤ ਫੜਕਦੀ ਹੈ ਤੇ ਅੱਧੇ ਸਿਰ ਵਿੱਚ ਦਰਦ ਵੀ ਹੁੰਦਾ। ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਮੈਂ ਤੇ ਗੋਲੀਆਂ ਖਾ ਖਾ ਕੇ ਤੰਗ ਆ ਗਿਆ ਵਾਂ, ਨਾ ਤੇ ਬਲੱਡ ਪ੍ਰੈਸ਼ਰ ਠੀਕ ਹੁੰਦਾ ਤੇ ਨਾ ਹੀ ਅੱਧੇ ਸਿਰ ਦਾ ਦਰਦ। ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਤੇ ਸਿਰ ਵਿੱਚ ਦਰਦ ਹੁੰਦਾ ਹੀ ਹੈ ਨਾ, ਇਹ ਕੋਈ ਖਤਰੇ ਵਾਲੀ ਗੱਲ ਤੇ ਨਹੀਂ।
3: ਸਹਿਮਾ ਜੀ, ਬਲੱਡ ਪ੍ਰੈਸ਼ਰ ਨਾਲ ਅੱਧੇ ਸਿਰ ਵਿੱਚ ਦਰਦ ਨਹੀਂ ਹੁੰਦਾ, ਇਹ ਵੱਖਰੀ ਬਿਮਾਰੀ ਹੈ ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ।
2: ਹਾਏ ਅੱਲਾ, ਮੈਨੂੰ ਤਾਂ ਪਤਾ ਹੀ ਨਹੀਂ।
3: ਤੇ ਹੁਣ ਮੈਂ ਦੱਸ ਦਿੱਤਾ ਨਾ ਤੁਹਾਨੂੰ ਜ਼ਹਿਨ 'ਚ ਰੱਖਣਾ, ਜਿਹੜੀ ਦਿਮਾਗੀ ਕਮਜ਼ੋਰੀ ਨਾਲ ਹੁੰਦੀ ਹੈ। ਅਯਾਜ਼ ਭਾਈ, ਤੁਸੀਂ ਨਮਕ, ਚਕਨਾਈ ਅਤੇ ਹਰ ਕਿਸਮ ਦੀਆਂ ਖੱਟੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ ਤਾਂ ਕਿ ਅਸਾਬੀ ਨਿਜ਼ਾਮ ਠੀਕ ਰਹੇ। ਅਯਾਜ਼ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਜਿਸਮਾਨੀ ਕੈਫੀਅਤ ਅਤੇ ਸਾਰੀ ਕੇਸਿਸ ਨੂੰ ਵੇਖ ਕੇ ਤੁਹਾਡੇ ਲਈ ਕੋਈ ਬਿਹਤਰੀਨ ਜਿਹੀ ਦਵਾਈ ਲਿਖ ਦਿਆਂਗਾ, ਜਿਹਦੇ ਨਾਲ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਨਾਰਮਲ ਰਹੇਗਾ ਅਤੇ ਦਰਦ ਸ਼ਕੀਕਾ ਵੀ ਠੀਕ ਹੋ ਜਾਵੇਗਾ, ਕਿਉਂਕਿ ਬਲੱਡ ਪ੍ਰੈਸ਼ਰ ਤੇ ਦਰਦ ਸ਼ਕੀਕਾ ਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਤਿੱਬ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਵੀ ਜਿਹੜੀ ਇਤਸ਼ਾਮ ਭੱਟੀ ਹੋਰਾਂ ਲਿਖੀ ਹੈ।
3: ਜੀ ਜੀ,
2: ਸੁਲੇਮਾਨ ਸਾਹਿਬ, ਇਹਨਾਂ ਦੇ ਭਾਈ ਨੂੰ ਹੈਪੇਟਾਈਟਿਸ ਹੈ, ਇਹਨਾਂ ਨੇ ਇਲਾਜ ਵੀ ਕਰਵਾਇਆ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ। ਇਹ ਪੁੱਛਦੇ ਨੇ ਕਿ ਦੇਸੀ ਦਵਾਈਆਂ ਨਾਲ ਹੈਪੇਟਾਈਟਿਸ ਠੀਕ ਹੋ ਸਕਦਾ ਹੈ ਕਿ ਨਹੀਂ। ਇਹ ਕਹਿੰਦੇ ਨੇ ਕਿ ਕੋਈ ਦਵਾਈ ਪਾਰਸਲ ਕਰ ਦਿਓ।
3: ਇਤਸ਼ਾਮ ਭਾਈ, ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਬਿਲਕੁਲ ਕਾਬਲੇ ਇਲਾਜ ਬਿਮਾਰੀ ਹੈ ਤੇ ਇਹ ਗੱਲ ਵੀ ਕਾਬਲੇ ਜ਼ਿਕਰ ਹੈ ਕਿ ਦੂਸਰੇ ਇਲਾਜ ਦੇ ਮੁਕਾਬਲੇ ਵਿੱਚ ਸਾਡਾ ਇਲਾਜ ਸਸਤਾ ਵੀ ਹੈ, ਇਸ ਲਈ ਹਰ ਮਰੀਜ਼ ਇਹ ਇਲਾਜ ਕਰਾ ਸਕਦਾ ਹੈ। ਮੇਰੇ ਭਾਈ, ਤੁਸੀਂ ਫਿਕਰਮੰਦ ਨਾ ਹੋਵੋ ਅਤੇ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ, ਮੈਂ ਉਹਨਾਂ ਨੂੰ ਚੈੱਕ ਕਰਕੇ ਦਵਾਈ ਲਿਖਾਂਗਾ ਅਤੇ ਇਲਾਜ ਤੋਂ ਬਾਅਦ ਤੁਸੀਂ ਉਹਨਾਂ ਦਾ ਲੀਵਰ ਟੈਸਟ ਕਰਾਉਣਾ, ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਦੇਸੀ ਇਲਾਜ ਨਾਲ ਆਰਾਮ ਹੋਇਆ ਹੈ ਕਿ ਨਹੀਂ। ਇਨਸ਼ਾਅੱਲਾ ਮੁਕੰਮਲ ਆਰਾਮ ਆ ਜਾਏਗਾ ਕਿਉਂਕਿ ਹੈਪੇਟਾਈਟਿਸ ਦਾ ਮੁਕੰਮਲ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ।
2: ਇਨਸ਼ਾਅੱਲਾ ਤਾਲਾ ਜਨਾਬ, ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਈਮੇਲ ਭਰਾ ਯਾਸਰ ਅਲੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਲਿਖਦੇ ਨੇ ਕਿ ਮੇਰੀ ਵਾਲਦਾ ਨੂੰ ਸ਼ੂਗਰ ਦੀ ਤਕਲੀਫ ਹੈ।
3: ਅੱਛਾ ਜੀ,
2: ਉਹ ਪਰਹੇਜ਼ ਬਿਲਕੁਲ ਨਹੀਂ ਕਰਦੇ ਪਰ ਦਵਾਈ ਪਾਬੰਦੀ ਨਾਲ ਲੈਂਦੇ ਨੇ।
3: ਠੀਕ,
2: ਕੁਝ ਦਿਨਾਂ ਤੋਂ ਉਹਨਾਂ ਨੂੰ ਖਾਰਿਸ਼ ਦੀ ਤਕਲੀਫ ਹੋ ਗਈ ਹੈ। ਜਿੱਥੇ ਖਾਰਿਸ਼ ਹੁੰਦੀ ਹੈ ਉੱਥੇ ਹੀ ਫਿੰਸੀ ਬਣ ਜਾਂਦੀ ਹੈ।
3: ਜੀ,
2: ਬੜੀ ਪਰੇਸ਼ਾਨੀ ਹੈ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਸ਼ੂਗਰ ਤੇ ਖਾਰਿਸ਼ ਦੋਵੇਂ ਦੂਰ ਹੋ ਜਾਣ।
3: ਅੱਛਾ
2: ਸੁਲੇਮਾਨ ਸਾਹਿਬ
3: ਜੀ,
2: ਪਰਹੇਜ਼ ਤੇ ਮੈਂ ਵੀ ਨਹੀਂ ਕਰ ਸਕਦੀ ਭਾਵੇਂ ਜੋ ਮਰਜ਼ੀ ਹੋ ਜਾਵੇ।
3: ਸਹਿਮਾ ਜੀ, ਰੱਬ ਤੋਂ ਖੈਰ ਮੰਗੋ, ਜਦੋਂ ਸਿਹਤ ਖਰਾਬ ਹੋ ਜਾਵੇ ਤੇ ਪਰਹੇਜ਼ ਕੀ ਬੰਦਾ ਹਰ ਚੀਜ਼ ਨੂੰ ਛੱਡ ਦਿੰਦਾ ਹੈ।
2: ਇਹ ਤੇ ਗੱਲ ਹੈ,
3: ਐਸੇ ਦਵਾਈ ਤੇ ਪਰਹੇਜ਼ ਦੋਵਾਂ ਤੇ ਅਮਲ ਜ਼ਰੂਰੀ ਹੈ। ਯਾਸਰ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇੱਕ ਗੱਲ ਯਾਦ ਰੱਖੋ ਕਿ ਪਰਹੇਜ਼ ਦੇ ਬਗੈਰ ਤੇ ਦਵਾਈ ਵੀ ਅਸਰ ਨਹੀਂ ਕਰਦੀ, ਲਿਹਾਜ਼ਾ ਆਪਣੀ ਵਾਲਦਾ ਨੂੰ ਪਰਹੇਜ਼ ਜ਼ਰੂਰ ਕਰਾਓ। ਭਾਈ ਜੀ, ਸ਼ੂਗਰ ਦੇ ਨਾਲ ਖਾਰਿਸ਼ ਜਾਂ ਫੋੜੇ ਫਿੰਸੀ ਦਾ ਹੋਣਾ ਬਹੁਤ ਹੀ ਖਤਰਨਾਕ ਗੱਲ ਨੇ, ਜਿਹਦਾ ਫੌਰੀ ਇਲਾਜ ਬਹੁਤ ਹੀ ਜ਼ਰੂਰੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਲਦਾ ਸਾਹਿਬ ਨੂੰ ਦਵਾਖਾਨੇ 'ਤੇ ਲਿਆਓ, ਮੈਂ ਸਕਿਨ ਦੀ ਹਾਲਤ ਵੇਖ ਕੇ ਹੀ ਕੋਈ ਦਵਾਈ ਲਿਖਾਂਗਾ। ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਹਾਂਗਾ ਕਿ ਭਾਈ ਜੀ ਪਰੇਸ਼ਾਨ ਨਾ ਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਸ਼ੂਗਰ ਵੀ ਨਾਰਮਲ ਹੋ ਜਾਵੇਗੀ ਅਤੇ ਖਾਰਿਸ਼ ਫਿੰਸੀਆਂ ਤੋਂ ਵੀ ਨਜਾਤ ਮਿਲ ਜਾਵੇਗੀ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਸ਼ਿਮ ਜਾਵੇਦ ਸਾਹਿਬ ਨੇ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ 1 ਸਾਲ ਤੋਂ ਜੋੜਾਂ ਦੇ ਦਰਦ ਦੀ ਤਕਲੀਫ ਹੈ।
3: ਅੱਛਾ।
2: ਗੋਲੀਆਂ ਖਾਂਦਾ ਰਹਾਂ ਤੇ ਆਰਾਮ ਰਹਿੰਦਾ ਹੈ, ਗੋਲੀਆਂ ਛੱਡ ਦਵਾਂ ਤੇ ਇੰਨੀ ਕੁ ਦਰਦ ਹੁੰਦੀ ਹੈ ਕਿ ਟੁਰਨਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ।
3: ਜੀ।
2: ਗੋਡੇ ਤੇ ਬਹੁਤ ਹੀ ਦਰਦ ਕਰਦੇ ਨੇ, ਕੋਈ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਹਾਸ਼ਿਮ ਭਾਈ, ਜੋੜਾਂ ਦੇ ਦਰਦ ਦੇ ਕਈ ਸਬਬ ਨੇ ਤੇ ਜਦੋਂ ਤੀਕਰ ਅਸਲ ਸਬਬ ਦਾ ਇਲਮ ਨਾ ਹੋਵੇ ਇਲਾਜ ਨਹੀਂ ਹੋ ਸਕਦਾ।
2: ਬਿਲਕੁਲ।
3: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਸ਼ਖੀਸ ਤੋਂ ਬਾਅਦ ਇਲਾਜ ਕੀਤਾ ਜਾਵੇ। ਤੁਸੀਂ ਬੇਫਿਕਰ ਹੋ ਜਾਓ, ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਂਦੀ ਹੈ।
2: ਸੁਲੇਮਾਨ ਸਾਹਿਬ, ਈਮੇਲਸ ਤੇ SMS ਪੜ੍ਹ ਰਹੀ ਹਾਂ, ਮੇਰਾ ਤੇ ਗਲਾ ਵੀ ਖੁਸ਼ਕ ਹੋ ਗਿਆ।
3: ਕੋਈ ਗੱਲ ਨਹੀਂ, ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਖਮੀਰਾ ਖਾ ਲੈਣਾ, ਇਨਸ਼ਾਅੱਲਾ ਗਲਾ ਠੀਕ ਹੋ ਜਾਵੇਗਾ।
2: ਇਹ ਡੀਲ ਠੀਕ ਰਹੀ ਹੈ, ਖਮੀਰਾ ਤਾਂ ਮੈਨੂੰ ਵੀ ਬਹੁਤ ਪਸੰਦ ਹੈ। ਸੁਲੇਮਾਨ ਸਾਹਿਬ, ਇਹ ਈਮੇਲ ਸ਼ਕੀਲ ਕੁਰੈਸ਼ੀ ਹੋਰਾਂ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਵਾਸੀਰ ਦੀ ਤਕਲੀਫ ਹੈ, ਮੈਂ ਟੀਕੇ ਵੀ ਲਵਾਏ ਸਨ ਤੇ ਦਵਾਈਆਂ ਵੀ ਖਾਧੀਆਂ ਪਰ ਫਾਇਦਾ ਨਹੀਂ ਹੋਇਆ। ਰੱਬ ਦਾ ਸ਼ੁਕਰ ਹੈ ਕਿ ਮੌਕੇ ਨਹੀਂ ਬਣੇ, ਪਰ ਤਕਲੀਫ ਬਹੁਤ ਜ਼ਿਆਦਾ ਹੈ। ਮੈਨੂੰ ਕਿਸੇ ਨੇ ਦੱਸਿਆ ਹੈ ਕਿ ਦੇਸੀ ਦਵਾਈ ਨਾਲ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮਿਹਰਬਾਨੀ ਕਰਕੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਵਾ ਦਿਓ ਜਿਹਦੇ ਨਾਲ ਬਵਾਸੀਰ ਦੂਰ ਹੋ ਜਾਵੇ।
3: ਸ਼ਕੀਲ ਭਾਈ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਦੋਨੋਂ ਕਿਸਮ ਦੀ ਬਵਾਸੀਰ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਵੀ ਬੇਫਿਕਰ ਹੋ ਜਾਓ, ਕਿਉਂਕਿ ਅੱਲਾ ਦੀ ਮਿਹਰਬਾਨੀ ਨਾਲ ਜਦੋਂ ਮੌਕਿਆਂ ਵਾਲੀ ਬਵਾਸੀਰ ਦਾ ਇਲਾਜ ਹੋ ਸਕਦਾ ਹੈ ਤੇ ਸਾਦੀ ਬਵਾਸੀਰ ਕਿਉਂ ਨਹੀਂ ਠੀਕ ਹੋਵੇਗੀ।
2: ਹਾਂਜੀ।
3: ਮੇਰੇ ਭਾਈ, ਤੁਸੀਂ ਮਿਰਚ ਮਸਾਲਿਆਂ ਵਾਲੀ ਚੀਜ਼ਾਂ ਤੇ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ ਤੇ ਜਦੋਂ ਤੀਕਰ ਠੀਕ ਨਹੀਂ ਹੁੰਦੇ ਤੁਸੀਂ ਬਿਲਕੁਲ ਸਾਦੀ ਗਜ਼ਾ ਖਾਓ ਤਾਂ ਕਿ ਜਲਦੀ ਆਰਾਮ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਜਾਓ, ਮੈਂ ਕੁਝ ਗੱਲਾਂ ਹੋਰ ਵੀ ਪੁੱਛਣੀਆਂ ਚਾਹਾਂਗਾ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ, ਉਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਹੋਵੇਗਾ ਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
2: ਇਨਸ਼ਾਅੱਲਾ ਤਾਲਾ। ਜੀ ਸ਼ਕੀਲ ਭਾਈ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਤੁਸੀਂ ਫਿਕਰ ਨਾ ਕਰੋ ਤੇ ਇਲਾਜ ਕਰਵਾਓ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ ਹਾਜ਼ਰ, ਇਹ ਈਮੇਲ ਜਿਹੜੀ ਨਦੀਮ ਅਫਜ਼ਲ ਸਾਹਿਬ ਨੇ ਲਿਖੀ ਹੈ।
3: ਜੀ ਜੀ।
2: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਵੀ ਕੁਝ ਪੇਚੀਦਾ ਹੈ।
3: ਅੱਛਾ।
2: ਇਹ ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ, ਮੈਨੂੰ 4 ਮਹੀਨੇ ਪਹਿਲੇ ਯੂਰਨ ਵਿੱਚ ਚੱਲਣ ਤੇ ਪਸ ਦੀ ਤਕਲੀਫ ਹੋਈ ਸੀ।
3: ਠੀਕ।
2: ਇਲਾਜ ਕਰਵਾਇਆ, ਠੀਕ ਹੋ ਗਿਆ, ਹੁਣ ਫੇਰ ਉਹੀ ਤਕਲੀਫ ਮਹਿਸੂਸ ਹੋ ਰਹੀ ਹੈ।
3: ਅੱਛਾ।
2: ਜਿਸਮ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਨੀਂਦਰ ਨਹੀਂ ਆਉਂਦੀ, ਭੁੱਖ ਖਤਮ ਹੋ ਗਈ ਹੈ, ਦੂਜੇ ਤੀਜੇ ਦਿਨ ਬੁਖਾਰ ਵੀ ਹੋ ਜਾਂਦਾ ਹੈ।
3: ਅੱਛਾ।
2: ਤੇ ਯੂਰਨ ਵਿੱਚ ਬਹੁਤ ਤਕਲੀਫ ਹੈ, ਚੈਨ ਹੀ ਨਹੀਂ ਮਿਲਦਾ, ਕਮਜ਼ੋਰੀ ਵੀ ਬਹੁਤ ਹੁੰਦੀ ਜਾ ਰਹੀ ਹੈ, ਬੜੀ ਪਰੇਸ਼ਾਨੀ ਹੈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ, ਕਿ ਕੀ ਇਹਦਾ ਇਲਾਜ ਹੋਵੇਗਾ। ਜੀ ਸੁਲੇਮਾਨ ਸਾਹਿਬ, ਹੁਣ ਤੁਹਾਡੀ ਕੀ ਰਾਏ ਹੈ?
3: ਨਦੀਮ ਭਾਈ, ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਤੁਹਾਨੂੰ 4 ਮਹੀਨੇ ਪਹਿਲੇ ਗਨੋਰੀਆ ਦੀ ਤਕਲੀਫ ਹੋਈ ਸੀ, ਜਿਹੜੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਯਾਨੀ ਉਸ ਬਿਮਾਰੀ ਦੇ ਜਰਾਸੀਮ ਤੁਹਾਡੇ ਜਿਸਮ ਵਿੱਚ ਹੁਣ ਵੀ ਮੌਜੂਦ ਨੇ। ਮੇਰੇ ਭਾਈ, ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ, ਤੁਸੀਂ ਲਾਪਰਵਾਹੀ ਨਾ ਕਰੋ, ਇਸ ਲਈ ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਕੈਫੀਅਤ ਨੂੰ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ, ਰੱਬ ਆਪਣਾ ਕਰਮ ਕਰੇਗਾ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਜੀ ਨਦੀਮ ਭਾਈ, ਤੁਹਾਨੂੰ ਆਪਣੀ ਬਿਮਾਰੀ ਦਾ ਪਤਾ ਚੱਲ ਗਿਆ, ਹੁਣ ਤੁਸੀਂ ਸੁਸਤੀ ਨਾ ਕਰੋ ਅਤੇ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸੁਲੇਮਾਨ ਸਾਹਿਬ, ਟੱਲੀ ਵੱਜ ਗਈ, ਯਾਨੀ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ।
3: ਅੱਛਾ।
2: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ, ਤੁਹਾਡੀ ਬੜੀ ਮਿਹਰਬਾਨੀ।
3: ਸਹਿਮਾ ਜੀ, ਤੁਹਾਡੀ ਵੀ ਬੜੀ ਬੜੀ ਬਲਕਿ ਵੱਡੀ ਵੱਡੀ ਮਿਹਰਬਾਨੀ ਕਿ ਤੁਸੀਂ ਇੰਨੇ ਅੱਛੇ ਤਰੀਕੇ ਨਾਲ ਪ੍ਰੋਗਰਾਮ ਕਰਦੇ ਹੋ।
2: ਜੀ ਬਹੁਤ ਬਹੁਤ ਸ਼ੁਕਰੀਆ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716, ਮੋਬਾਈਲ ਨੰਬਰ ਹੈ 0300414 2608, ਯਾਨੀ 0300414 2608. ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ.ਦਵਾਖਾਨਾ LHR@gmail.com।
2: ਜੀ ਭੈਣ ਭਰਾ, ਪਤਾ ਤੁਸੀਂ ਲਿਖ ਲਿਆ ਤੇ ਇਸ ਦੁਆ ਦੇ ਨਾਲ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤਿਕਰ ਰੱਬ ਰਾਖਾ।
0: ਸੁਣਦੇ ਰਹੀਏ FM 101 101 101।